0: You were listening to a musical presentation given in the Divine Presence by the students of the Sri Satyasai Mirpuri College of Music, Prashanti Nilayam. We now bring you a recital from the Sikh scripture, the Guru Granth Sahib.
1: ਪਹਿਰਾਓ ਮਹੱਲਾ ਪੰਜਵਾਂ ਰੋਵਨ ਹਾਰੀ ਰੋਜ ਬਨਾਇਆ ਬਲਨ ਬਰਤਨ ਕਉ ਸੰਬੰਧ ਚਿਤ ਆਇਆ ਬੂਜ ਬੈਰਾਗ ਕਰੇ ਜੇ ਕੋਏ ਜਨਮ ਮਰਨ ਫਿਰ ਸੋਗ ਨਾ ਹੋਏ ਵਿਖਿਆ ਕਾ ਸਭ ਧੰਦ ਪਸਾਰ ਵਿਰਲੇ ਕੀ ਨੋ ਨਾਮ ਆਧਾਰ ਰਹਾਓ ਤ੍ਰਿਬਦ ਮਾਇਆ ਰਹੀ ਬਿਆਪ ਜੋ ਲਪਟਾਨੋ ਤੇ ਦੂ ਸੰਤਾਪ ਸੁਖ ਨਾਹੀ ਬਿਨ ਨਾਮ ਤੇ ਆਏ ਨਾਮ ਨਿਧਾਨ ਵਟ ਪਾਗੀ ਪਾਏ ਸਵਾਂਗੀ ਸਿਉ ਜੋ ਮਨ ਦੀ ਜਾਵੈ ਸਵਾਂਗ ਉਤਾਰਿਆ ਫਿਰ ਪਛਤਾਵੈ ਮੇਘ ਕੀ ਛਾਇਆ ਜੈਸੇ ਬਰਤਨ ਹਾਰ ਤੈਸੋ ਪਰਪੰਚ ਮੋਹ ਬੇਕਾਰ ਏਕ ਵਸਤ ਜੇ ਪਾਵੈ ਕੋਏ ਪੂਰਨ ਕਾਜ ਤਾਹੀ ਕਾ ਹੋਏ ਗੁਰਪ੍ਰਸਾਦ ਜਿਨ ਪਾਇਆ ਨਾਮ ਨਾਨਕ ਆਇਆ ਸੋ ਪ੍ਰਵਾਨ ਪਹਿਰਾਓ ਮਹੱਲਾ ਪੰਜਵਾਂ ਸੰਤ ਕੀ ਨਿੰਦਾ ਜੋਨੀ ਭਵਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੁਖ ਸਹਾਮ ਡਾਨ ਦੈਤ ਨਿੰਦ ਕਉ ਜਾਮ ਸੰਤ ਸੰਗ ਕਰੈ ਜੋ ਬਾਦ ਤਿੰਨ ਨਿੰਦੈ ਨਾਹੀ ਕੇ ਸਾਧ ਰਹਾਓ

निंदक की गत कत हूं नाहे, आ बीजा पे ही खाहे। चोर जार जुआर ते बुरा, अनहोंदा पार निंदक सिर तरा। पार ब्रह्म के भगत निर्वैर, सो निस्तरै जो पूजै पैर। आद पुरख निंदक पोलाया, नानक किरत ना जाए मिटाया। पैरव महला पंजवा, नाम हमारे बेदर नाद। नाम हमारे पूरे काज, नाम हमारे पूजा देव। नाम हमारे गुर की सेव, गुरपुरे दृढ़ हर नाम। सब ते उत्तम हर हर काम रहाओ। नाम हमारे मज्जन इशनान, नाम हमारे पूर्ण दान। नाम लैते सगल पवीत, नाम जपत मेरे भाई मीत। नाम हमारे सौन संजोग, नाम हमारे तृप्त सो भोग। नाम हमारे सगले आचार, नाम हमारे निर्मल व्यवहार। जाके मन वस्या प्रभ एक, सगल जना की हर हर टेक। मन तन नानक हर गुण गाओ, साध संग जिस देवै नाओ। पैरव महला पंजवा, निरतन काओ तुम देवो तना। अनक पाप जाहे निर्मल मना, सगल मनोरथ पूर्ण काम। भगत अपने कौ देवो नाम, सफल सेवा गोपाल राय। करण करावन हर स्वामी, ताते बिरथा कोई ना जाए रहाओ। रोगी का प्रभ खंडाओ रोग, दुखिए का मिटाओ प्रभ सोग। निथावे कहो तुम थान बैठावो, दास अपने कहो भक्ति लावो। निमाने कहो जो दे तो मान, मूड मुग्ध होए चतर सुज्ञान। सगल पयान कह पौ नस, जन अपने कह हर मन बस। पार ब्रह्म प्रभ सुख निधान, तत् ज्ञान हर अमृत नाम। कर कृपा संत टहलै लाए, नानक साधु संग समाए। पैरव महला पंजवा, संत मंडल में हर मन वसै। संत मंडल में दुर्त सब नसै, संत मंडल में निर्मल रीत। संत संग हुए एक प्रीत, संत मंडल तहां का नाओ। पार ब्रह्म केवल गुण गाओ रहाओ। संत मंडल में जन्म मरण रहे, संत मंडल में जम किशु ना कहे। संत संग होए निर्मल बाणी, संत मंडल में नाम वखाणी। संत मंडल का निचल आसन, संत मंडल में पाप विनाशन। संत मंडल में निर्मल कथा, संत संग हो मैं दुख नसा। संत मंडल का नहीं विनाश, संत मंडल में हर गुणतास। संत मंडल ठाकर विश्राम, नानक उत्पोत भगवान। पैरव महला पंजवा, रोग कवन जा राखे आप। तिजन होए न दुख संताप, जिस ऊपर प्रभ कृपा करै। तिस ऊपर ते काल पर हरै, सदा सुखाई हर हर नाम। जिस चीत आवै ते सदा सुख होवै, निकट न आवै ता कह जाम रहाओ। जब एहो नासो तब किने उपाया, कवन मूल ते क्या प्रगटाया। आपै मारा आप जीवल है, अपने भगत को सदा प्रतिपल है। सब किश जानो तिसके हाथ, प्रभ मेरो अनाथ को नाथ। दुख पंजनो ता कह नाओ, सुख पावै तिसके गुण गाओ। सुन स्वामी संतन अरदास, जियो प्राण तन तुम रह पास। एहो जग तेरा सब तुया ते आए, कर कृपा नानक सुख पाए। पैरव महला पंजवा, तेरी टेक रहा कल माहे। तेरी टेक तेरे गुण गाहे, तेरी टेक न पोहे काल। तेरी टेक बिन सह जंजाल, दीन दुनिया तेरी टेक। सब मैं रविया साहेब एक रहाओ। तेरी टेक करो आनंद, तेरी टेक जपो गुरमंत।
ਤੇਰੀ ਟੇਕ ਤਰੀਏ ਪਉ ਸਾਗਰ ਰੱਖਣ ਹਾਰ ਪੂਰਾ ਸੁਖ ਸਾਗਰ ਤੇਰੀ ਟੇਕ ਨਾਹੀਂ ਪਉ ਕੋਏ ਅੰਤਰ ਜਮੀ ਸਾਚਾ ਸੋਏ ਤੇਰੀ ਟੇਕ ਤੇਰਾ ਮਨ ਤਾਣ ਇਹਾਂ ਉਹਾਂ ਤੂੰ ਦੀਵਾਨ ਤੇਰੀ ਟੇਕ ਤੇਰਾ ਪ੍ਰਵਾਸਾ ਸਗਲ ਤੇ ਆਵੈ ਪ੍ਰਭ ਗੁਣਤਾਸਾ ਜਪ ਜਪ ਆਨੰਦ ਕਰਹਿ ਤੇਰੇ ਦਾਸਾ ਸਿਮਰ ਨਾਨਕ ਸਾਚੇ ਗੁਣਤਾਸਾ ਪਹਿਰਾਓ ਮਹੱਲਾ ਪੰਜਵਾਂ ਪ੍ਰਥਮੇ ਛੋਡੀ ਪਰਾਈ ਨਿੰਦਾ ਉਤਰ ਗਈ ਸਾਮਨ ਕੀ ਚਿੰਦਾ ਲੋਭ ਮੋਹ ਸਭ ਕੀਨੋ ਦੂਰ ਪਰਮ ਵੈਸਨੋ ਪ੍ਰਪੇਖ ਹਜੂਰ ਐਸੋ ਤਿਆਗੀ ਵਿਰਲਾ ਕੋਏ ਹਰ ਹਰ ਨਾਮ ਜਪੈ ਜਨ ਸੋਏ ਰਹਾਓ ਅਹੰ ਬੁੱਧ ਕਾ ਛੋਡਿਆ ਸੰਗ ਕਾਮ ਕ੍ਰੋਧ ਕਾ ਉਤਰਿਆ ਰੰਗ ਨਾਮ ਤੇ ਆਏ ਹਰ ਹਰ ਹਰੇ ਸਾਧ ਜਨਾ ਕੈ ਸੰਗ ਨਿਸਤਰੇ ਬੈਰੀ ਮੀਤ ਹੋਏ ਸਮਾਨ ਸਰਵ ਮੈਂ ਪੂਰਨ ਭਗਵਾਨ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਗੁਰਪੂਰੇ ਹਰ ਨਾਮ ਦਰੜਾਇਆ ਕਰ ਕਿਰਪਾ ਜਿਸ ਰਾਖੈ ਆਪ ਸੋਈ ਭਗਤ ਜਪੈ ਨਾਮ ਜਾਪ ਮਨ ਪ੍ਰਗਾਸ ਗੁਰ ਤੇ ਮਤ ਲਈ ਕਹੋ ਨਾਨਕ ਤਾਂ ਕੀ ਪੂਰੀ ਪਈ ਭੈਰੋ ਮਹੱਲਾ ਪੰਜਵਾਂ ਸੁਖ ਨਾਹੀ ਬਹੁਤੇ ਤਨ ਖਾਟੇ ਸੁਖ ਨਾਹੀ ਭੇਖੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਸੁਖ ਸਹਿਜ ਆਨੰਦ ਲਹੋ ਸਾਧ ਸੰਗਤ ਪਾਈਐ ਵਡਭਾਗੀ ਗੁਰਮੁਖ ਹਰ ਹਰ ਨਾਮ ਕਹੋ ਰਹਾਓ ਬੰਧਨ ਮਾਤ ਪਿਤਾ ਸਤਬੰਤਾ ਬੰਧਨ ਕਰਮ ਧਰਮ ਹਉ ਕਰਤਾ ਬੰਧਨ ਕਾਟਨ ਹਾਰ ਮਨ ਵਸੈ ਤਉ ਸੁਖ ਪਾਵੈ ਨਿਜ ਕਰ ਬਸੈ ਸਭ ਜਾਚਕ ਪ੍ਰਭ ਦੇਵਨ ਹਾਰ ਗੁਣ ਨਿਧਾਨ ਬੇਅੰਤ ਅਪਾਰ ਜਿਸਨੋ ਕਰਮ ਕਰੇ ਪ੍ਰਭ ਆਪਣਾ ਹਰ ਹਰ ਨਾਮ ਤਿਨੈ ਜਨ ਜਪਨਾ ਗੁਰ ਆਪਣੇ ਆਗੈ ਅਰਦਾਸ ਕਰ ਕਿਰਪਾ ਪੁਰਖ ਗੁਣਤਾਸ ਕਹੋ ਨਾਨਕ ਤੁਮਰੀ ਸਰਨਾਈ ਜਿਉਂ ਭਾਵੈ ਤਿਉਂ ਰੱਖੋ ਗੁਸਾਈ ਭੈਰੋ ਮਹੱਲਾ ਪੰਜਵਾਂ ਗੁਰਮਿਲ ਤਿਆਗਿਓ ਦੂਜਾ ਪਾਓ ਗੁਰਮੁਖ ਜਪਿਓ ਹਰ ਕਾ ਨਾਉ ਬਿਸਰੀ ਚਿੰਤ ਨਾਮ ਰੰਗ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਕਰ ਕਿਰਪਾ ਆਪਣੀ ਸੇਵਾ ਲਾਏ ਸਾਧੂ ਸੰਗ ਸਰਬ ਸੁਖ ਪਾਏ ਰਹਾਓ ਰੋਗ ਦੋਖ ਗੁਰਸ਼ਬਦ ਨਿਵਾਰੇ ਨਾਮ ਔਖਦ ਮਨ ਭੀਤਰ ਸਾਰੇ ਗੁਰ ਭੇਟਤ ਮਨ ਭਇਆ ਆਨੰਦ ਸਰਬ ਨਿਧਾਨ ਨਾਮ ਭਗਵੰਤ ਜਨ ਮਰਨ ਕੀ ਮਿਟੀ ਜਮਤਰਾਸ ਸਾਧ ਸੰਗਤ ਊਂਦ ਕਮਲ ਵਿਗਾਸ ਗੁਣ ਗਾਵਤ ਨਿਚਲ ਬਿਸਰਾਮ ਪੂਰਨ ਹੋਏ ਸਗਲੇ ਕਾਮ ਦੁਲੱਭ ਦੇਹ ਆਈ ਪਰਵਾਨ ਸਫਲ ਹੋਈ ਜਪ ਹਰ ਹਰ ਨਾਮ ਕਹੋ ਨਾਨਕ ਪ੍ਰਭ ਕਿਰਪਾ ਕਰੀ ਸਾਸ ਗਿਰਾਸ ਜਪੋ ਹਰ ਹਰੀ ਭੈਰਵ ਮਹੱਲਾ ਪੰਜਵਾਂ ਸਭ ਤੇ ਉੱਚਾ ਜਾ ਕਾ ਨਾਉ ਸਦਾ ਸਦਾ ਤਾਂ ਕੇ ਗੁਣ ਗਾਓ ਜਿਸ ਸਿਮਰਤ ਸਗਲਾ ਦੁਖ ਜਾਏ ਸਰਬ ਸੁਖ ਵਸੈ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਲਤ ਪਲਤ ਤੁਮਰੀ ਗਤ ਹੋਏ ਰਹਾਓ ਪੁਰਖ ਨਿਰੰਜਨ ਸਿਰਜਣਹਾਰ ਜੀ ਜੰਤ ਦੇਵੈ ਆਹਾਰ ਕੋਟ ਖਤੇ ਖਿਨ ਬਖਸ਼ਣਹਾਰ ਭਗਤ ਪਾਏ ਸਦਾ ਨਿਸਤਾਰ ਸਾਚਾ ਧਨ ਸਾਚੀ ਵਡਿਆਈ ਗੁਰਪੂਰੇ ਤੇ ਨਿਸ਼ਚਲ ਮਤ ਪਾਈ ਕਰ ਕਿਰਪਾ ਜਿਸ ਰੱਖਣ ਹਾਰਾ ਤਾਂ ਕਾ ਸਗਲ ਮਿਟੈ ਅੰਧਿਆਰਾ ਪਾਰ ਬ੍ਰਹਮ ਸਿਉਂ ਲਾਗੋ ਧਿਆਨ ਪੂਰਨ ਪੂਰ ਰਹੋ ਨਿਰਵਾਨ ਭ੍ਰਮ ਪਾਉ ਮੇਟ ਮਿਲੇ ਗੋਪਾਲ ਨਾਨਕ ਕਹੋ ਗੁਰ ਭਏ ਦਿਆਲ ਭੈਰੋ ਮਹੱਲਾ ਪੰਜਵਾਂ ਜਿਸ ਸਿਮਰਤ ਮਨ ਹੋਏ ਪ੍ਰਗਾਸ ਮਿਟੈ ਕਲੇਸ਼ ਸੁਖ ਸਹਿਜ ਨਿਵਾਸ
ਤਿਸੈ ਪ੍ਰਾਪਤ ਜਿਸ ਪ੍ਰਭ ਦੇ ਪੂਰੇ ਗੁਰ ਕੀ ਪਾਏ ਸੇਵ। ਸਰਬ ਸੁਖਾਂ ਪ੍ਰਭ ਤੇਰੋ ਨਾਮ ਆਠ ਪਹਿਰ ਮੇਰੇ ਮਨ ਗਾਓ ਰਹਾਓ। ਜੋ ਇੱਛੈ ਸੋਈ ਫਲ ਪਾਏ ਹਰ ਕਾ ਨਾਮ ਮਨ ਵਸਾਏ। ਆਵਣ ਜਾਣ ਰਹੇ ਹਰ ਧਿਆਏ ਭਗਤ ਪਾਏ ਪ੍ਰਭ ਕੀ ਲਿਵਲਾਏ। ਬਿਨਸੇ ਕਾਮ ਕ੍ਰੋਧ ਅਹੰਕਾਰ ਟੂਟੈ ਮਾਇਆ ਮੋਹ ਪਿਆਰ। ਪ੍ਰਭ ਕੀ ਟੇਕ ਰਹੇ ਦਿਨ ਰਾਤ ਪਾਰ ਬ੍ਰਹਮ ਕਰੇ ਜਿਸ ਦਾਤ। ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾਂ ਕੇ ਅੰਤਰਜਾਮੀ। ਕਰ ਕਿਰਪਾ ਆਪਣੀ ਸੇਵਾ ਲਾਏ ਨਾਨਕ ਦਾਸ ਤੇਰੀ ਸਰਨ ਆਏ। ਪਹਿਰਾਓ ਮਹੱਲਾ ਪੰਜਵਾਂ ਲਾਜ ਮਰੈ ਜੋ ਨਾਮ ਨਾ ਲੇਵੈ ਨਾਮ ਬਿਹੂਨ ਸੁਖੀ ਕਿਉਂ ਸੋਵੈ। ਹਰ ਸਿਮਰਨ ਛਾੜ ਪਰਮਗਤ ਚਾਹੈ ਮੂਲ ਬਿਨਾ ਸਾਖਾ ਕਤਿਆ ਹੈ। ਗੁਰ ਗੋਬਿੰਦ ਮੇਰੇ ਮਨ ਧਿਆਏ ਜਨਮ ਜਨਮ ਕੀ ਮੈਲ ਉਤਾਰੈ। ਬੰਧਨ ਕਾਟ ਹਰ ਸੰਗ ਮਿਲਾਏ ਰਹਾਓ। ਤੀਰਥ ਨਾਏ ਕਹਾਂ ਸੁਚ ਸੈਲ ਮਨ ਕੋ ਵਿਆਪੈ ਹੋਮੈ ਮੈਲ। ਕੋਟ ਕਰਮ ਬੰਧਨ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਪੂਲ। ਬਿਨ ਖਾਏ ਬੂਝੈ ਨਹੀਂ ਭੂਖ ਰੋਗ ਜਾਏ ਤਾਂ ਉਤਰੈ ਦੁਖ। ਕਾਮ ਕ੍ਰੋਧ ਲੋਭ ਮੋਹੇ ਵਿਆਪਿਆ ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ। ਧਨ ਧਨ ਸਾਧ ਧਨ ਹਰ ਨਾਉ ਆਠ ਪਹਿਰ ਕੀਰਤਨ ਗੁਣ ਗਾਓ। ਧਨ ਹਰ ਭਗਤ ਧਨ ਕਰਨੈ ਹਾਰ ਸਰਨ ਨਾਨਕ ਪ੍ਰਭ ਪੁਰਖਿਆ ਪਾਰ। ਪਹਿਰਾਓ ਮਹੱਲਾ ਪੰਜਵਾਂ ਗੁਰ ਸੋ ਪ੍ਰਸੰਨ ਹੋਏ ਪਉ ਗਏ ਨਾਮ ਨਿਰੰਜਨ ਮਨ ਮੈ ਲਏ। ਦੀਨ ਦਿਆਲ ਸਦਾ ਕਿਰਪਾਲ ਬਿਨਸ ਗਏ ਸਗਲੇ ਜੰਜਾਲ। ਸੂਖ ਸਹਿਜ ਆਨੰਦ ਘਨੇ ਆਏ ਤਾਂ ਉਤਰੈ ਦੁਖ। ਕਾਮ ਕ੍ਰੋਧ ਲੋਭ ਮੋਹੇ ਵਿਆਪਿਆ ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ।

ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ, ਨਾਨਕ ਦਾਸ ਸਹੀ ਜਨ ਧੰਨ। ਪਹਿਰਾਉ ਮਹੱਲਾ ਪੰਜਵਾਂ, ਭਗਤਾ ਮਨ ਆਨੰਦ ਗੋਬਿੰਦ, ਅਸਥਿਤ ਭਏ ਬਿਨਸੀ ਸਭ ਚਿੰਦ। ਭੈ ਬ੍ਰਹਮ ਬਿਨਸ ਗਏ ਖਿਨ ਮਾਹੇ, ਪਾਰ ਬ੍ਰਹਮ ਵਸਿਆ ਮਨ ਆਏ। ਰਾਮ ਰਾਮ ਸੰਤ ਸਦਾ ਸਹਾਏ, ਘਰ ਬਾਹਰ ਨਾਲੇ ਪਰਮੇਸ਼ਰ, ਰਵ ਰਹਿਆ ਪੂਰਨ ਸਭ ਠਾਏ ਰਹਾਓ। ਧਨ ਮਾਲ ਜੋਬਨ ਜੁਗਤ ਗੋਪਾਲ, ਜੀ ਪ੍ਰਾਣ ਨਿਤ ਸੁਖ ਪ੍ਰਤਪਾਲ। ਆਪਣੇ ਦਾਸ ਕਉ ਦੇ ਰਾਖੈ ਹਾਥ, ਨਿਮਖ ਨਾ ਛੋੜੈ ਸਦ ਹੀ ਸਾਥ। ਹਰ ਸਾ ਪ੍ਰੀਤਮ ਅਵਰ ਨਾ ਕੋਏ, ਸਰ ਸਮਾਲੇ ਸਾਚਾ ਸੋਏ। ਮਾਤ ਪਿਤਾ ਸੁਤਬੰਦ ਨਾਰਾਇਣ, ਆਦ ਜੁਗਾਦ ਭਗਤ ਗੁਣ ਗਾਇਣ। ਤਿਸ ਕੀ ਧਾਰ ਪ੍ਰਭ ਕਾ ਮਨ ਜੋਰ, ਏਕ ਬਿਨਾ ਦੂਜਾ ਨਹੀਂ ਹੋਰ। ਨਾਨਕ ਕੈ ਮਨ ਇਹੋ ਪੁਰਖਾਰਥ, ਪ੍ਰਭੂ ਹਮਾਰਾ ਸਾਰੇ ਸਵਾਰਥ। ਪਹਿਰਾਉ ਮਹੱਲਾ ਪੰਜਵਾਂ, ਭੈ ਕਉ ਭਉ ਪੜਿਆ ਸਿਮਰਤ ਹਰ ਨਾਮ, ਸਗਲ ਵਿਆਦ ਮਿਟੀ ਤ੍ਰਿਹ ਗੁਣ ਕੀ, ਦਾਸ ਕੇ ਹੋਏ ਪੂਰਨ ਕਾਮ ਰਹਾਓ। ਹਰ ਕੇ ਲੋਕ ਸਦਾ ਗੁਣ ਗਾਵੈ, ਤਿਨਕੋ ਮਿਲਿਆ ਪੂਰਨ ਧਾਮ। ਜਨ ਕਾ ਦਰਸ ਬਾਂਛੈ ਦਿਨ ਰਾਤੀ, ਹੋਏ ਪੁਨੀਤ ਧਰਮ ਰਾਏ ਜਾਮ। ਕਾਮ ਕ੍ਰੋਧ ਲੋਭ ਮਦ ਨਿੰਦਾ, ਸਾਧ ਸੰਗ ਮਿਟਿਆ ਅਭਿਮਾਨ, ਐਸੇ ਸੰਤ ਭੇਟੈ ਵਡਭਾਗੀ, ਨਾਨਕ ਤਿਨਕੈ ਸਤ ਕੁਰਬਾਨ। ਪਹਿਰ

हर के नाम बिना सब झूठ, बिन गुर पूरे मुक्त ना पाई है, साची दरगह सख्त मूठ रहाओ। सोई कुचील कुदरत नहीं जानै, लीपिया थाए ना सुच हर मानै, अंतर मैला बाहर नित होवै, साची दरगह अपनी पत खोवै। माया कारण करै उपाओ, कब न कलै सीधा पाओ, जिन किया तिस चीत ना आणै, कूड़ी कूड़ी मुखो वखाणै, जिसनो कर्म करे करतार, साध संग होए तिस व्यवहार, हर नाम भगत स्यों लागा रंग, कहो नानक तिस जन नहीं भंग, पहरो महला पंजवा, निंदक कहो फिटके संसार, निंदक का झूठा व्यवहार, निंदक का मैला आचार, दास अपने को रखनहार, निंदक मुआ निंदक कै नाल, पार ब्रह्म परमेश्वर जन राखे, निंदक कै सर कड़क्यो काल रहाओ। निंदक का कहया कोई ना मानै, निंदक झूठ बोल पछताने, हाथ पिछोरै सिर तरन लगाहे, निंदक कहो दई छोड़ै ना है, हर का दास किश बुरा ना मांगै, निंदक कहो लागै तुख संगै, बगले ज्यो रया पंख पसार, मुक्ते बोलिया तां कढ़िया बीचार, अंतरजामी करता सोए, हर जन करै सो निचल होए, हर का दास साचा दरबार, जन नानक कहया तत विचार, पहरो महला पंजवा, दोए कर जोर करो अरदास, जियो पिंड तन तिसकी रास, सोई मेरा स्वामी करना हार, कोट बार जाई बलिहार, साधु तूर पुनीत करी, मन के विकार मिटै प्रभ सिमरत, जन्म जन्म की मैल हरी रहाओ, जा कै गृह मैं सगल निदान, जा की सेवा पाई है मान, सगल मनोरथ पूर्ण हार, जी प्राण भगतन आधार, घट घट अंतर सगल प्रगास, जप जप जीवै भगत गुणतास, जा की सेवना बिरथी जाए, मंतन अंतर एक ते आए, गुर उपदेश दया संतोख, नाम निदान निर्मल हो थोक, कर कृपा लीजै लड़ लाए, चरण कमल नानक नित्य आए, पहरो महला पंजवा, सतगुर अपने सुनी अरदास, कार्ज आया सगला रास, मानता ने अंतर प्रभु ते आया, गुरपूरे डर सगल चुकाया, सब ते वड समरथ गुरदेव, सब सुख पाई तिसकी सेव रहाओ, जा का किया सब किश होए, तिसका अमर न मेटै कोए, पार ब्रह्म परमेश्वर अनूप, सफल मूर्त गुर तिसका रूप, जा कै अंतर बसै हर नाम, जो जो पेखै सो ब्रह्म ज्ञान, बीस बिसोए जा कै मन प्रगास, तिस जन कै पार ब्रह्म का निवास, तिस गुर कौ सद करी नमस्कार, तिस गुर कौ सद जाऊं बलिहार, सतगुर के चरण तोए तोए पीवा, गुर नानक जप जप सद जीवा, राग भैरव महला पंजवा, पड़ताल कर तीजा, एको अंकार सतगुर प्रसाद, परत पाल प्रभ कृपाल, कवन गुण गनी अनक रंग बहुत रंग, सर्ब को तनी रहाओ, अनक ज्ञान अनक ध्यान, अनक जाप जाप ताप, अनक गुणत तुंत ललत, अनक धार मुनि, अनक नाद अनक बाज, निमख निमख अनक स्वाद, अनक दोख अनक रोग, मिटै जस सुनी नानक से व्यापार देव, तटै खटै बर्त पूजा, गवन पवन जात्र करन सगल फल पुनी, भैरव अष्टपदिया महला पहला, कर दूजा एक ओंकार सतगुर प्रसाद,
ਆਤਮ ਮੈਂ ਰਾਮ ਰਾਮ ਮੈਂ ਆਤਮ ਚਿਨਸ ਗੁਰ ਵਿਚਾਰਾ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੁਖ ਕਟੈ ਹਉ ਮਾਰਾ ਨਾਨਕ ਹਉ ਮੈਂ ਰੋਗ ਬੁਰੇ ਜੈ ਦੇਖਾਂ ਤਾਂ ਏਕਾ ਬੇਦਨੂ ਆਪੇ ਬਖਸ਼ਾ ਸਭ ਤੁਰੇ ਰਹਾਓ ਆਪੇ ਪਰਖੇ ਪਰਖਣ ਹਾਰੈ ਬਹੁਰ ਸੂਲਾਕ ਨਾ ਹੋਈ ਜਿਨ ਕਉ ਨਦਰ ਭਈ ਗੁਰਮੇਲੇ ਪ੍ਰਭਾਣਾ ਸਚ ਸੋਈ ਪੌਣ ਪਾਣੀ ਬੈਸੰਤਰ ਰੋਗੀ ਰੋਗੀ ਧਰਤ ਸਭੋਗੀ ਮਾਤ ਪਿਤਾ ਮਾਇਆ ਦੇਹਸੇ ਰੋਗੀ ਰੋਗੀ ਕੁਟੰਬ ਸੰਜੋਗੀ ਰੋਗੀ ਬ੍ਰਹਮਾ ਬਿਸ਼ਨ ਸਰੁਦਰਾ ਰੋਗੀ ਸਗਲ ਸੰਸਾਰਾ ਹਰ ਪਦ ਚੀਨ ਭਏ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ ਰੋਗੀ ਸਾਤ ਸਮੁੰਦ ਸੰਨ ਦੀਆ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾਜ ਸੁਹੇਲੇ ਸਰਬੀ ਥਾਈ ਨਦਰ ਕਰੇ ਰੋਗੀ ਖੜ ਦਰਸ਼ਨ ਭੇਖ ਧਾਰੀ ਨਾਨਾ ਹਠੀ ਅਨੇਕਾ ਬੇਗ ਤੇਬ ਕਰੈ ਕੈ ਬਪਰੇ ਨੈ ਬੁਝੈ ਇਕ ਏਕਾ ਮਿਠ ਰਸ ਖਾਏ ਸਰੋਗ ਭਰੀਜੈ ਕੰਧ ਮੂਲ ਸੁਖ ਨਾਹੀ ਨਾ ਵਿਸਾਰ ਚਲੈ ਅਨਮਾਰਗ ਅੰਤਕਾਲ ਪਛਤਾਹੀ ਤੀਰਥ ਭਰਮੈ ਰੋਗ ਨਾ ਛੁਟਸ ਪੜਿਆ ਬਾਦ ਵਿਵਾਦ ਭਇਆ ਦੁਬਦਾ ਰੋਗ ਸੋ ਅਧਿਕ ਵਡੇਰਾ ਮਾਇਆ ਕਾ ਮੋਹਤਾਜ ਭਇਆ ਗੁਰਮੁਖ ਸਾਚਾ ਸ਼ਬਦ ਸਲਾਹ ਹੈ ਮਨ ਸਾਚਾ ਤਿਸ ਰੋਗ ਗਿਆ ਨਾਨਕ ਹਰ ਜਨ ਅੰਦਰ ਨਿਰਮਲ ਜਿਨ ਕੋ ਕਰਮ ਨਿਸ਼ਾਨ ਪਇਆ ਭੈਰੋ ਮਹੱਲਾ ਤੀਜਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਿੰਨ ਕਰਤਾ ਕਿ ਚਲ ਤੋ ਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ ਮਨਮੁਖ ਭੂਲੇ ਗੁਰਮੁਖ ਬੁਝਾਇਆ ਕਾਰਨ ਕਰਤਾ ਕਰਦਾ ਆਇਆ ਗੁਰ ਕਹਿਆ ਸ਼ਬਦ ਤੇ ਮੇਰੇ ਅੰਤਰ ਧਿਆਨ ਕਵੋ ਨਾ ਛੋਡੋ ਹਰ ਕਾ ਨਾਮ ਰਹਾਓ ਪਿਤਾ ਪ੍ਰਹਿਲਾਦ ਪੰਡ ਪਠਾਇਆ ਲੈ ਪਾਟੀ ਪਾਂਧੇ ਕਹਿ ਆਇਆ ਨਾਮ ਬਿਨਾ ਨੇ ਪੜੋ ਆਚਾਰ ਮੇਰੀ ਪਟਿਆ ਲਿਖਦੇ ਹੋ ਗੋਬਿੰਦ ਮੁਰਾਰ ਪੁੱਤਰ ਪ੍ਰਹਿਲਾਦ ਸਿਉ ਕਹਿਆ ਮਾਏ ਪਰ ਵਿਰਤ ਨਾ ਪੜੋ ਰਹੀ ਸਮਝਾਏ ਨਿਰਭਉ ਦਾਤਾ ਹਰ ਜੀਉ ਮੇਰੇ ਨਾਲ ਜੇ ਹਰ ਛੋਡੋ ਤੋ ਕੁੱਲ ਲਾਗੈ ਗਾਲ ਪ੍ਰਹਿਲਾਦ ਸਭ ਚਟੜੇ ਵਿਗਾਰੇ ਹਮਾਰਾ ਕਹਿਆ ਨਾ ਸੁਣੈ ਆਪਣੇ ਕਾਰਜ ਸਵਾਰੇ ਸਭ ਨਗਰੀ ਮੈਂ ਭਗਤ ਰੜਾਈ ਦੁਫਟ ਸਭਾ ਕਾ ਕਿਛ ਨਾ ਮਸਾਈ ਸੰਡੈ ਮਰਕੈ ਕੀ ਪੁਕਾਰ ਸਭੇ ਦੈਤ ਰਹੇ ਚੱਖ ਮਾਰ ਭਗਤ ਜਨਾ ਕੀ ਪਤ ਰਾਖੈ ਸੋਈ ਕੀਤੇ ਕੀਤੇ ਕਹਿ ਕਹਿਆ ਕਿਆ ਹੋਈ ਕਿਰਤ ਸੰਜੋਗੀ ਦੈਤ ਰਾਜ ਚਲਾਇਆ ਹਰ ਨਾ ਬੂਝੈ ਤਨੇ ਆਪ ਭੁਲਾਇਆ ਪੁੱਤਰ ਪ੍ਰਹਿਲਾਦ ਸਿਉ ਵਾਦ ਰਚਾਇਆ ਅੰਧਾ ਨਾ ਬੂਝੈ ਕਾਲ ਨੇੜੇ ਆਇਆ ਪ੍ਰਹਿਲਾਦ ਕੋਠੇ ਵਿਚ ਰੱਖਿਆ ਬਾਹਰ ਦੀਆ ਤਾਲਾ ਨਿਰਭਉ ਬਾਲਕ ਮੂਲ ਨਾ ਡਰਈ ਮੇਰੇ ਅੰਤਰ ਗੁਰ ਗੋਪਾਲਾ ਕੀਤਾ ਹੋਵੇ ਸ੍ਰੀ ਕੀ ਕਰੈ ਅਣਹੋਂਦਾ ਨਾਉ ਧਰਾਇਆ ਜੋ ਤੁਰ ਲਿਖਿਆ ਸੋ ਆਏ ਪਹੁਤਾ ਜਨ ਸਿਉ ਵਾਦ ਰਚਾਇਆ ਪਿਤਾ ਪ੍ਰਹਿਲਾਦ ਸਿਉ ਗੁਰ ਜੋ ਉਠਾਈ ਕਹਾਂ ਤੁਮਾਰਾ ਜਗਦੀਸ਼ ਗੁਸਾਈ ਜਗ ਜੀਵਨ ਦਾਤਾ ਅੰਤ ਸਿਖਾਈ ਜੈ ਦੇਖਾਂ ਤਰਿਆ ਸਮਾਈ ਥਾਮੇ ਉਹ ਪਾੜ ਹਰ ਆਪ ਦਿਖਾਇਆ ਅਹੰਕਾਰੀ ਦੈਤ ਮਾਰ ਪਚਾਇਆ ਭਗਤਾ ਮਨ ਆਨੰਦ ਵਜੀ ਵਧਾਈ ਆਪਣੇ ਸੇਵਕੋ ਦੇ ਵਡਿਆਈ ਜੰਮਣ ਮਰਨਾ ਮੋਹ ਉਪਾਇਆ ਆਵਣ ਜਾਣਾ ਕਰਤਾ ਲਿਖ ਪਾਇਆ ਪ੍ਰਹਿਲਾਦ ਕੈ ਕਾਰਜ ਹਰ ਆਪ ਦਿਖਾਇਆ ਭਗਤਾਂ ਕਾ ਬੋਲਿਆ ਗੈ ਆਇਆ ਦੇਵ ਕੁਲੀ ਲਖਮੀ ਕਉ ਕਰੈ ਜੈਕਾਰ ਮਾਤਾ ਨਰਸਿੰਘ ਕਾ ਰੂਪ ਨਿਵਾਰ ਲਖਮੀ ਭਉ ਕਰੈ ਨਾ ਸਕੈ ਜਾਏ ਪ੍ਰਹਿਲਾਦ ਜਨ ਚਰਨੀ ਲਾਗਾ ਆਏ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ ਰਾਜਮਾਲ ਝੂਠੀ ਸਮਾਇਆ ਲੋਭੀ ਨਰ ਰਹੇ ਲਪਟਾਏ ਹਰ ਕੇ ਨਾਮ ਬਿਨੋ ਦਰਗਹਿ ਮਿਲੈ ਸਜਾਏ ਕਹਿ ਨਾਨਕ ਸਭ ਕੋ ਕਰੇ ਕਰਾਇਆ ਸੇ ਪ੍ਰਵਾਨ ਜਿਨੀ ਹਰ ਸਿਉ ਚਿਤ ਲਾਇਆ ਭਗਤਾਂ ਕਾ ਅੰਗੀਕਾਰ ਕਰਦਾ ਆਇਆ ਕਰਤਾ ਆਪਣਾ ਰੂਪ ਦਿਖਾਇਆ ਭੈਰਵ ਮਹੱਲਾ ਤੀਜਾ ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ ਹਉਮੈ ਤ੍ਰਿਸ਼ਨ ਬੁਝਾਈ ਹਰ ਕਾ ਨਾਮ ਹਿਰਦੈ ਮਨ ਵਸਿਆ ਮਨਸਾ ਮਨੈ ਸਮਾਈ ਹਰ ਜੀਉ ਕਿਰਪਾ ਕਰੋ ਮੇਰੇ ਪਿਆਰੇ ਆਨ ਦਿਨ ਹਰ ਗੁਣ ਦੀਨ ਜਨ ਮੰਗੈ ਗੁਰ ਕੈ ਸ਼ਬਦ ਉਧਾਰੇ ਰਹਾਉ ਸੰਤ ਜਨਾ ਕਉ ਜਮ ਜੋਹੇ ਨਾ ਸਾਕੈ ਰਤੀ ਅੰਚ ਦੁਖ ਨਾ ਲਾਈ ਆਪ ਤਰੈ ਸਗਲੇ ਕੁਲ ਤਾਰੈ ਜੋ ਤੇਰੀ ਸਰਣਾਈ
ਭਗਤਾਂ ਕੀ ਪੈਜ ਰੱਖੈ ਤੂੰ ਆਪੇ ਇਹ ਤੇਰੀ ਵਡਿਆਈ ਜਨਮ ਜਨਮ ਕੇ ਕਿਲਵਖ ਦੋ ਕਾਟੈ ਦੁਬਧਾ ਰਤੀ ਨਾਰਾਈ ਹਮ ਮੂੜ ਮੁਗਦ ਕਿਛ ਬੂਝੈ ਨਾਹੀ ਤੂੰ ਆਪੇ ਦੇਹ ਬੁਝਾਈ ਜੋ ਤੁਧ ਭਾਵੈ ਸੋਈ ਕਰਸੀ ਅਵਰ ਨਾ ਕਰਨਾ ਜਾਈ ਜਗਤੋ ਪਾਏ ਤੂੰ ਧੰਦੈ ਲਾਇਆ ਪੂੰਡੀ ਕਾਰ ਕਮਾਈ ਜਨਮ ਪਦਾਰਥ ਜੂਐ ਹਾਰਿਆ ਸਬਦੈ ਸੁਰਤ ਨਾ ਪਾਈ ਮਨਮੁਖ ਮਰੈ ਤਿਨ ਕਿਛੂ ਨਾ ਸੂਝੈ ਦੁਰਮਤ ਅਗਿਆਨ ਅੰਧਾਰਾ ਭਵ ਜਲ ਪਾਰ ਨਾ ਪਾਵੈ ਕਬਹੀ ਡੂਬ ਮੋਏ ਬਿਨ ਗੁਰਸਿਰ ਪਾਰਾ ਸਾਚੈ ਸ਼ਬਦ ਰਤੇ ਜਨ ਸਾਚੇ ਹਰ ਪ੍ਰਭਿਆ ਮਿਲਾਏ ਗੁਰ ਕੀ ਬਾਣੀ ਸ਼ਬਦ ਪਛਾਤੀ ਸਚ ਰਹੇ ਲਿਵਲਾਏ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸ਼ਬਦ ਵਿਚਾਰੇ ਨਾਨਕ ਤਿਨ ਕੈ ਸਦ ਬਲਿਹਾਰੈ ਰਾਮ ਨਾਮ ਉਰਤਾਰੇ ਭੈਰਵ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਸ ਨਾਮ ਹਿਰਦੈ ਸੋਈ ਵੜ ਰਾਜਾ ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ ਜਿਸ ਨਾਮ ਹਿਰਦੈ ਤਿਨ ਕੋਟ ਧਨ ਪਾਏ ਨਾਮ ਬਿਨਾ ਜਨਮ ਬਿਰਥਾ ਜਾਏ ਤੇਸਾ ਲਾਹੀ ਜਿਸ ਹਰ ਧਨ ਰਾਸ ਸੋ ਵਡ ਭਾਗੀ ਜਿਸ ਗੁਰ ਮਸਤਕ ਹਾਥ ਰਹਾਉ ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ ਜਿਸ ਨਾਮ ਹਿਰਦੈ ਤੇ ਸਹਿ ਸੁਖੈਨਾ ਜਿਸ ਨਾਮ ਹਿਰਦੈ ਸੋ ਸੀਤਲ ਹੂਆ ਨਾਮ ਬਿਨਾ ਤ੍ਰਿਗ ਜੀਵਨ ਮੂਆ ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ ਜਿਸ ਨਾਮ ਹਿਰਦੈ ਤਿਸ ਸਭ ਹੀ ਜੁਗਤਾ ਜਿਸ ਨਾਮ ਹਿਰਦੈ ਤਿਨ ਨੌਨਦ ਪਾਈ ਨਾਮ ਬਿਨਾ ਭ੍ਰਮ ਆਵੈ ਜਾਈ ਜਿਸ ਨਾਮ ਹਿਰਦੈ ਸੋ ਵੇਪਰਵਾਹ ਜਿਸ ਨਾਮ ਹਿਰਦੈ ਤੇ ਸਦੀ ਲਾਹ ਜਿਸ ਨਾਮ ਹਿਰਦੈ ਤਿਸ ਵੱਡ ਪਰਵਾਰਾ ਨਾਮ ਬਿਨਾ ਮਨਮੁਖ ਗਾਵਾਰਾ ਜਿਸ ਨਾਮ ਹਿਰਦੈ ਤਿਸ ਨਿਹਚਲ ਆਸਨ ਜਿਸ ਨਾਮ ਹਿਰਦੈ ਤਿਸ ਤਖ਼ਤ ਨਿਵਾਸਨ ਜਿਸ ਨਾਮ ਹਿਰਦੈ ਸੋ ਸਾਚਾ ਸਾਹੋ ਨਾਮਹੀਣ ਨਾਹੀ ਪਤਵੇ ਸਾਹੋ ਜਿਸ ਨਾਮ ਹਿਰਦੈ ਸੋ ਸਮੈ ਜਾਤਾ ਜਿਸ ਨਾਮ ਹਿਰਦੈ ਸੋ ਪੁਰਖ ਵਿਧਾਤਾ ਜਿਸ ਨਾਮ ਹਿਰਦੈ ਸੋ ਸਭ ਤੇ ਉੱਚਾ ਨਾਮ ਬਿਨਾ ਪ੍ਰਮਜੋਨੀ ਮੂਚਾ ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ ਜਿਸ ਨਾਮ ਹਿਰਦੈ ਤਿਸ ਮਿਟਿਆ ਅੰਧਿਆਰਾ ਜਿਸ ਨਾਮ ਹਿਰਦੈ ਸੋ ਪੁਰਖ ਪ੍ਰਵਾਣ ਨਾਮ ਬਿਨਾ ਫਿਰਿਆਵਣ ਜਾਣ ਤਿਨ ਨਾਮ ਪਾਇਆ ਜਿਸ ਭਇਓ ਕਿਰਪਾਲ ਸਾ ਸੰਕ ਮੈਂ ਲਖੇ ਗੋਪਾਲ ਆਵਣ ਜਾਣ ਰਹੇ ਸੁਖ ਪਾਇਆ ਕਹੋ ਨਾਨਕ ਤੱਤੈ ਤਤ ਮਿਲਾਇਆ ਭੈਰਵ ਮਹੱਲਾ ਪੰਜਵਾਂ ਕੋਟ ਬਿਸਨ ਕੀਨੇ ਅਵਤਾਰ ਕੋਟ ਬ੍ਰਹਿਮੰਡ ਜਾਂ ਕੇ ਧਰਮਸਾਲ ਕੋਟ ਮਹੇਸੋ ਪਾਏ ਸਮਾਏ ਕੋਟ ਬ੍ਰਹਮੇ ਜਗ ਸਾਜਣ ਲਾਏ ਐਸੋ ਤਣੀ ਗੋਬਿੰਦ ਹਮਾਰਾ ਬਰਨਸਾ ਕੋ ਗੁਣ ਵਿਸਥਾਰਾ ਰਹਾਓ ਕੋਟ ਮਾਇਆ ਜਾਂ ਕੈ ਸੇਵਕਾਏ ਕੋਟ ਜੀ ਜਾਂ ਕਿਸਹਿ ਜਾਏ ਕੋਟੋ ਪਰ ਜਨਾ ਤੇਰਾ ਅੰਗ ਕੋਟ ਭਗਤ ਬਸਤ ਹਰ ਸੰਗ ਕੋਟ ਛਤਰਪਤ ਕਰਤ ਨਮਸਕਾਰ ਕੋਟ ਇੰਦਰ ਠੰਡੇ ਹੈ ਦੁਆਰ ਕੋਟ ਬੈਕੁੰਠ ਜਾਂ ਕੀ ਦ੍ਰਿਸ਼ਟੀ ਮਾਹੇ ਕੋਟ ਨਾਮ ਜਾਂ ਕੀ ਕੀਮਤ ਨਾਹੇ ਕੋਟ ਪੂਰੀਅਤ ਹੈ ਜਾਂ ਕੈ ਨਾਦ ਕੋਟਾ ਖਾਰੇ ਚਲਤ ਬਿਸਮਾਦ ਕੋਟ ਸਗਤ ਸਿਵ ਆਗਿਆਕਾਰ ਕੋਟ ਜੀ ਦੇਵੈ ਆਧਾਰ ਕੋਟ ਤੀਰਥ ਜਾਂ ਕੇ ਚਰਨ ਮਝਾਰ ਕੋਟ ਪਵਿੱਤਰ ਜਪਤ ਨਾਮ ਚਾਰ ਕੋਟ ਪੁਜਾਰੀ ਕਰਤੇ ਪੂਜਾ ਕੋਟ ਵਿਸਥਾਰ ਨੇ ਅਵਰ ਨਾ ਦੂਜਾ ਕੋਟ ਮਹਿਮਾ ਜਾਂ ਕੀ ਨਿਰਮਲ ਹੰਸ ਕੋਟ ਉਸਤ ਜਾਂ ਕੀ ਕਰਤ ਬ੍ਰਹਮੰਸ ਕੋਟ ਪਰਲੋ ਓਪਤ ਨਿਮਖ ਮਾਹੇ ਕੋਟ ਗੁਣਾ ਤੇਰੇ ਗਣੇ ਨਾ ਜਾਹੇ ਕੋਟ ਗਿਆਨੀ ਕਥੈ ਗਿਆਨ ਕੋਟ ਧਿਆਨੀ ਤਰਤ ਧਿਆਨ ਕੋਟ ਤਪੀਸਰ ਤਪ ਹੀ ਕਰਤੇ ਕੋਟ ਮੁਨੀਸਰ ਮੋਹਨ ਮਹਿ ਰਹਿਤੇ ਅਵਗਤ ਨਾਥ ਹੈ ਗੋਚਰ ਸਵਾਮੀ ਪੂਰ ਰਹਿ ਪ੍ਰਭ ਅੰਤਰਜਾਮੀ ਜਤ ਕਤ ਦੇਖੋ ਤੇਰਾ ਵਾਸਾ ਨਾਨਕ ਕਹੋ ਗੁਰ ਕੀਓ ਪ੍ਰਗਾਸਾ ਭੈਰਵ ਮਹੱਲਾ ਪੰਜਵਾਂ ਸਤਿਗੁਰ ਮੁਖੋ ਕੀਨੋ ਦਾਨ ਅਮੋਲ ਰਤਨ ਹਰਦੀਨੋ ਨਾਮ ਸਹਿਜ ਬਿਨੋਦ ਚੋ ਜਾਨੰਤਾ ਨਾਨਕ ਕਹੋ ਪ੍ਰਭ ਮਿਲਿਓ ਅਚਿੰਤਾ ਕਹੋ ਨਾਨਕ ਕੀਰਤ ਹਰ ਸਾਚੀ ਬਹੁਰ ਬਹੁਰ ਤੇ ਸੰਗਮਨ ਰਾਚੀ ਰਹਾਓ ਅਚਿੰਤ ਹਮਾਰਾ ਭੋਜਨ ਭਾਓ ਅਚਿੰਤ ਹਮਾਰਾ ਲੀਚੈ ਨਾਓ ਅਚਿੰਤ ਹਮਾਰਾ ਸ਼ਬਦ ਉਧਾਰ ਅਚਿੰਤ ਹਮਾਰਾ ਪਰੇ ਭੰਡਾਰ ਅਚਿੰਤ ਹਮਾਰਾ ਕਾਰਜ ਪੂਰੇ ਅਚਿੰਤ ਹਮਾਰਾ ਲਥੇ ਵਸੂਰੇ ਅਚਿੰਤ ਹਮਾਰਾ ਬੈਰੀ ਮੀਤਾ ਅਚਿੰਤੋ ਹੀ ਉਹ ਮਨ ਵਸ ਕੀਤਾ
अचिंत प्रभु हम किया दिलासा, अचिंत हमारी पूर्ण आशा, अचिंत हमा कहो सगल सिद्धांत, अचिंत हम कहो गुर की नो दीनो मंत, अचिंत हमारे बिन से बैर, अचिंत हमारे मिटे अंधेर, अचिंतो ही मन कीर्तन मीठा, अचिंतो ही प्रभु कड़ कड़ डीठा, अचिंत मिट्यो है सगलो परमा, अचिंत वस्यो मन सुख विश्रामा, अचिंत हमारे अनहद वाजे, अचिंत हमारे गोविंद गाजे, अचिंत हमारे मन पतिया ना निचल तनी अचिंत पछाना, अचिंतो उपजियो सगल बबेका, अचिंत चरी हथ हर हर टेका, अचिंत प्रभु तुर लिखिया लेख, अचिंत मिलियो प्रभु ठाकरे को, चिंता चिंता सगली गई, प्रभु नानक नानक नानक मई, पैरव बाणी भगता की कबीर जियो कर पहला एक ओंकार, सतगुर प्रसाद एहो तन मेरे।

ਨਾਉ ਮੇਰੇ ਪੂੰਜੀ, ਤੁਮੈ ਛੁੜ ਜਾ ਨੌਨੀ ਦੂਜੀ। ਨਾਉ ਮੇਰੇ ਬੰਧਪ, ਨਾਉ ਮੇਰੇ ਭਾਈ, ਨਾਉ ਮੇਰੇ ਸੰਗ ਅੰਤ ਹੋਏ ਸਿਖਾਈ। ਮਾਇਆ ਮੈਂ ਜਿਸ ਰੱਖੈ ਉਦਾਸ, ਕਹਿ ਕਬੀਰ ਹਾਂ ਤਾਂ ਕੋ ਦਾਸ। ਨਾਂਗੇ ਆਵਨ ਨਾਂਗੇ ਜਾਨਾ, ਕੋਈ ਨਾ ਰਹਿ ਰਾਜਾ ਰਾਨਾ। ਰਾਮ ਰਾਜਾ ਨੌਨਦ ਮੇਰੇ, ਸੰਪੈ ਹੇਤ ਕਲਾ ਤੋ ਧਨ ਤੇਰਾ ਰਹਾਓ। ਆਵਤ ਸੰਗ ਨਾ ਜਾ ਸੰਗਾਤੀ, ਕਹਾ ਪਇਓ ਦਰ ਬਾਂਧੇ ਹਾਥੀ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਕਹੇ ਕਬੀਰ ਕਿਛ ਗੁਣ ਵਿਚਾਰ, ਚੱਲੇ ਦੁਆਰੀ ਚੱਲੇ ਜੁਆਰੀ ਦੋਇ ਹੱਥ ਚਾਰ। ਮੈਲਾ ਬ੍ਰਹਮਾ ਮੈਲਾ ਇੰਦ, ਰਵ ਮੈਲਾ ਮੈਲਾ ਹੈ ਚੰਦ। ਮੈਲਾ ਮਲਤਾ ਹੋ ਸੰਸਾਰ, ਇਕ ਹਰ ਨਿਰਮਲ ਜਾਂ ਕਾਂਤ ਨਾ ਉਪਾਰ ਰਹਾਓ। ਮੈਲੇ ਬ੍ਰਹਮੰਡਾ ਇਕੈਸ, ਮੈਲੇ ਨਿਸਬਾ ਸਿਰਜੰਤੀਸ। ਮੈਲਾ ਮੋਤੀ ਮੈਲਾ ਹੀਰ, ਮੈਲਾ ਪੌਨ ਭਾਵ ਕਿਆਰ ਨੀਰ। ਮੈਲੇ ਸਿਵ ਸੰਕਰਾ ਮਹੇਸ, ਮੈਲੇ ਸਿੱਧ ਸਾਧ ਕਿਆਰ ਭੇਖ। ਮੈਲੇ ਜੋਗੀ ਜੰਗਮ ਜਟਾ ਸਹੇਤ, ਮੈਲੀ ਕਾਇਆ ਹੰਸ ਸਮੇਤ। ਕਹਿ ਕਬੀਰ ਤੇ ਜਨ ਪਰਵਾਨ, ਨਿਰਮਲ ਤੇ ਜੋਰਾ ਮੈਂ ਜਾਨ। ਮਨ ਕਰ ਮੱਕਾ ਕਿਬਲਾ ਕਰ ਦੇਹੀ, ਬੋਲਨ ਹਾਰ ਪਰਮ ਗੁਰ ਇਹੀ। ਕਹੁਰੇ ਮੁੱਲਾ ਬਾਗ ਨਿਵਾਜ, ਏਕ ਮਸੀਤ ਦਸੈ ਦਰਵਾਜ ਰਹਾਓ। ਮਿਸ ਮਿਲ ਤਾਮਸ ਭਰਮ ਕਦੂਰੀ, ਭਾਖਲੇ ਪੰਚੈ ਹੋਏ ਸਬੂਰੀ। ਹਿੰਦੂ ਤੁਰਕ ਕਾ ਸਾਹਿਬ ਏਕ, ਕਹਿ ਕਰੈ ਮੁੱਲਾ ਕਹਿ ਕਰੈ ਸੇਖ। ਕਹਿ ਕਬੀਰ ਹਾਂ ਪਇਆ ਦੀਵਾਨਾ, ਮੁਸ ਮੁਸ ਮਨੁਮਾ ਸਹਿ ਸਮਾਨਾ। ਗੰਗਾ ਕੈ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੈ ਨਾ ਜਾਈ ਰਹਾਓ। ਚੰਦਨ ਕੈ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਪਾਰਸ ਕੈ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਨਾ। ਜਾਉ ਹਾਉ ਬੌਰਾ ਤਉ ਰਾਮ ਤੋਰਾ, ਲੋਕ ਬਰਮ ਕਹਿ ਜਾਨੈ ਮੋਰਾ ਰਹਾਓ। ਤੋਰਾਉ ਨਾ ਪਾਤੀ ਪੂਜਾਉ ਨਾ ਦੇਵਾ, ਰਾਮ ਭਗਤ ਬਿਨੇ ਫਲ ਸੇਵਾ। ਸਤਿਗੁਰ ਪੂਜਾਉ ਸਦਾ ਸਦਾ ਮਨਾਵਾਓ, ਐਸੀ ਸੇਵ ਦਰਗਹਿ ਸੁਖ ਪਾਵਾਓ। ਲੋਕ ਕਹਿ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਉਲਟ ਜਾਤ ਕੁਲ ਦਊ ਬਿਸਾਰੀ, ਸੁਨ ਸਹਿਜ ਮੈਂ ਬੁੰਤ ਹਮਾਰੀ। ਹਮਰਾ ਝਗੜਾ ਰਹਾ ਨਾ ਕੋਉ, ਪੰਡਿਤ ਮੁੱਲਾਂ ਛਾਡੇ ਦਊ ਰਹਾਓ। ਬੁਨ ਬੁਨ ਆਪ ਆਪੈ ਰਾਵੋ, ਜੈ ਨਹੀਂ ਆਪ ਤਾਂ ਹੋਏ ਗਾਵੋ। ਪੰਡਿਤ ਮੁੱਲਾਂ ਜੋ ਲਿਖਦੀ ਆ, ਛੱਡ ਚੱਲੇ ਹਮ ਕਿਛੂ ਨਾ ਲੀਆ। ਹਿਰਦੈ ਇਖਲਾਸ ਨਿਰਖਲੇ ਮੀਰਾ, ਆਪ ਖੋਜ ਖੋਜ ਮਿਲੇ ਕਬੀਰਾ। ਨਿਰਤਨ ਆਦਰ ਕੋਈ ਨਾ ਦੇ, ਲਾਖ ਜਤਨ ਕਰੈ ਉਹ ਚਿਤ ਨਾ ਧਰੇ ਰਹਾਓ। ਜਾਓ ਨਿਰਤਨ ਸਰਤਨ ਕਹਿ ਜਾਏ, ਆਗੈ ਬੈਠਾ ਪੀਠ ਫਿਰਾਏ। ਜਾਓ ਸਰਦਨ ਨਿਰਦਨ ਕਹਿ ਜਾਏ, ਦੀਆ ਆਦਰ ਲਿਆ ਬੁਲਾਏ। ਨਿਰਦਨ ਸਰਦਨ ਦੋਨੋ ਭਾਈ, ਪ੍ਰਭ ਕੀ ਕਲਾ ਨਾ ਮਿਟੀ ਜਾਈ। ਕਹਿ ਕਬੀਰ ਨਿਰਦਨ ਹੈ ਸੋਈ, ਜਾਂ ਕੇ ਹਿਰਦੈ ਨਾਮ ਨਾ ਹੋਈ। ਗੁਰ ਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਪਾਈ। ਇਸ ਦੇਹੀ ਕਉ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ ਰਹਾਓ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਜਬ ਲਗ ਬਿਕਲ ਪਈ ਨਹੀਂ ਬਾਨੀ, ਭਜਲੇ ਰਹੇ ਮਨ ਸਾਰਿੰਗ ਪਾਨੀ। ਅਬ ਨਾ ਭਜਸ ਭਜਸ ਕਉ ਭਾਈ, ਆਵੈ ਅੰਤ ਨਾ ਭਜਿਆ ਜਾਈ। ਜੋ ਕਿਛ ਕਰੈ ਸੋਈ ਅਵਸਾਰ, ਫਿਰ ਭਜਤਾਉ ਨਾ ਪਾਵੋ ਪਾਰ। ਸੋ ਸੇਵਕ ਜੋ ਲਾਇਆ ਸੇਵ, ਤਿਨਹੀ ਪਾਏ ਨਿਰੰਜਨ ਦੇਵ। ਗੁਰਮਿਲ ਤਾਂ ਕੇ ਖੁੱਲੇ ਕਪਾਟ, ਬਹੁਰ ਨਾ ਆਵੈ ਜੋਨੀ ਬਾਟ। ਇਹੀ ਤੇਰਾ ਅਵਸਰ ਇਹ ਤੇਰੀ ਬਾਰ, ਘੱਟ ਪੀਤਰ ਤੂੰ ਦੇਖ ਵਿਚਾਰ। ਕਹਿਤ ਕਬੀਰ ਜੀਤ ਕਹਿ ਹਾਰ, ਬਹੁਵਿਧ ਕਹਿਓ ਪੁਕਾਰ ਪੁਕਾਰ। ਸਿਵ ਕੀ ਪੁਰੀ ਬਸੈ ਬੁੱਧ ਸਾਰ, ਤਹਿ ਤੁਮ ਮਿਲ ਕੇ ਕਰੋ ਵਿਚਾਰ। ਈਤੂਤ ਕੀ ਸੋਝੀ ਪਰੈ, ਕੌਣ ਕਰਮ ਮੇਰਾ ਕਰ ਕਰ ਮਰੈ। ਨਿਜ ਪਦ ਉੱਪਰ

ਚੰਦ ਪਛਮ ਦੁਆਰੈ ਸੂਰਜ ਤਪੈ ਮੇਰ ਡੰਡ ਸਿਰੀ ਉੱਪਰ ਬਸੈ ਪਛਮ ਦੁਆਰੇ ਕੀ ਸਲਿਓੜ ਤੇ ਸਲੀ ਉੱਪਰ ਖਿੜਕੀ ਔਰ ਖਿੜਕੀ ਉੱਪਰ ਦਸਵਾਂ ਦੁਆਰ ਕਹਿ ਕਬੀਰ ਤਾਂ ਕਾਂਤ ਨਾ ਪਾਰ ਸੋ ਮੁੱਲਾ ਜੋ ਮਨ ਸਿਉ ਲਰੈ ਗੁਰ ਉਪਦੇਸ਼ ਕਾਲ ਸਿਉ ਜੁਰੈ ਕਾਲ ਪੁਰਖਾ ਮਰਦੈ ਮਾਨ ਤਿਸ ਮੁੱਲਾ ਕਹੋ ਸਦਾ ਸਲਾਮ ਹੈ ਹਜ਼ੂਰ।